ਇਸ ਉਹ ਪਿਟਾਰੋ ਖੋਲ੍ਹਣ ਜਾ ਰਿਹਾ ਹਾਂ ਕਿ ਸੁਣਨ ਵਾਲਾ ਸੁਣਤਾ ਹੀ ਰਹਿ ਜਾ ਸੀ। ਆਸ ਤਾਰੀਖ ਹੈ 19 ਮਈ, ਵਾਰ ਹੈ ਮੰਗਲਵਾਰ। ਬਈ ਜੇਠ ਰੋ ਮਹੀਨੋ ਹੈ ਔਰ ਸੂਰਜ ਦੇਵਤਾ ਇਸਾ ਤਪਣ ਲਾਗ ਰਿਹਾ ਹੈ ਜਿਆਂ ਆਸਮਾਨਸੂ ਆਗ ਬਰਸ ਰਹੀ ਹੋਵੇ ਹੈ। ਇਹ ਤਾਵੜੇ ਔਰ ਕੜਕੜਾਤੀ ਲੂ ਮਾਏ ਜਦ ਜੀ ਘਬਰਾਵੇ ਤੋ ਬਸ ਇਉਂ ਲੱਗੇ ਕਿ ਮਟਕੇ ਰੋ ਠੰਡੋ ਪਾਣੀ ਹੋਵੇ ਔਰ ਆਪਣਾ ਸੂ ਮਿੱਠੀ ਮਿੱਠੀ ਬਾਤਿਆ ਹੋਵੇ। ਆਜ ਰੋ ਕਾਰਯਕ੍ਰਮ ਘਣੋ ਹੀ ਖਾਸ ਹੈ। ਆਪਣੀ ਬਾਤਿਆਰੇ ਮਾਏ ਹੀ ਹਰ ਸਮੱਸਿਆ ਰੋ ਹੱਲ ਮਿਲ ਜਾਸੀ। ਦੇਖੋ ਭੈਣੋ, ਜਿਉਂ ਬਾਰੇ ਤਾਵੜੋ ਤਾਂ ਪਹਿਨੀ ਬੀਆਂ ਹੀ ਕਦੇ ਕਦੇ ਘਰ ਮਾਏ ਨੇ ਟਾਬਰਾਰੀ ਜਿੱਦ ਔਰ ਉਹਨਾਂ ਰੋ ਮੋਬਾਈਲ ਰੋ ਮੋਹ ਆਪਾਂ ਨੇ ਤਪਾ ਦੇਵੇ ਹੈ। ਇਹ ਵਾਸਤੇ ਅੱਜ ਆਪਾਂ ਸਭ ਤੋਂ ਪਹਿਲਾਂ ਬਾਤ ਕਰਾਲਾ ਟਾਬਰਾਰੀ ਸਮੱਸਿਆ ਔਰ ਉਹਨਰੋ ਸਮਾਧਾਨ ਕਿਆਂ ਕਰਾਂ। ਆਜ ਰਾ ਟਾਬਰ ਮਿੱਟੀ ਸੂ ਦੂਰ ਹੋਰ ਮੋਬਾਈਲ ਰੀ ਸਕੀਨ ਮਾਤੇ ਸਿਮਟ ਗਿਆ ਹੈ। ਉਹਨਾਂ ਨੇ ਪਾਛੋ ਸੰਸਕਾਰਾਂ ਸੂ ਜੋੜਨੋ ਘਣੋ ਜ਼ਰੂਰੀ ਹੈ। ਔਰ ਜਦ ਟਾਬਰਾਰੀ ਬਾਤ ਚੱਲੇ ਤਾਂ ਮੈਨੂੰ ਯਾਦ ਆਵੇ ਆਪਣੇ ਪੁਰਾਣੇ ਭਗਤ ਰਾ ਜਨਮ ਦਿਨ। ਮੈਂ ਦਿਨ ਕਿਤਾ ਪੂਠਰਾ ਹੋਣਤਾ ਹਾਂ। ਮਾਰੇ ਹਾਤਰੀ ਗੁਡਰੀ ਲਾਪਸੀ ਚੂਰਮੋ ਔਰ ਘਰ ਰੋ ਸਗਲਾ ਬਜ਼ੁਰਗਾਂ ਰੋ ਆਸ਼ੀਰਵਾਦ। ਉਹ ਸਾਦਗੀ ਰੇ ਮਾਏ ਜਿਕੋ ਸਕੂਨ ਹੋਣੀ ਵੋ ਕੱਠੀ ਨਹੀਂ ਮਿਲ ਸਕੇ। ਪਰ ਬਈ ਆਪਣੀ ਖੁਸ਼ੀਆਂ ਹੀ ਕੋਨੀ ਦੇਖਣੀ, ਇਹ ਤਪਤੀ ਗਰਮੀ ਰੇ ਮਾਏ ਬੇਜ਼ੁਬਾਨ ਪਖੇਰੂਆਂ ਰੀ ਸੇਵਾ ਵੀ ਕਰਨੀ ਹੈ, ਜੋ ਆਪਣੋ ਪਹਿਲੋ ਧਰਮ ਹੈ। ਜਦ ਆਪਾਂ ਪਰਿੰਡਾ ਬਾਂਧਾ ਹੁਣ ਮਾਏ ਪਾਣੀ ਭਰਾ, ਉਹ ਆਪਣੋ ਸੰਸਕਾਰਾਂ ਰੀ ਜੜ ਹੈ। ਕੱਲ੍ਹ ਮਾਰੇ ਪੜੋਸ ਰੇ ਮਾਏ ਨੇ ਇੱਕ ਟਾਬਰ ਮੋਬਾਈਲ ਵਾਸਤੇ ਰੋਈ ਰਹੀ ਉਹ। ਮੈਂ ਉਹਨਾਂ ਨੇ ਪਿਆਰ ਸੂ ਬੁਲਾਇਓ, ਅਰੇ ਲਾਲਾ ਗੇਮ ਛੋੜ, ਦੇਖ ਬਾਰਾ ਚਿੜਕਲੀ ਪਿਆਸੀ ਬੈਠੀ ਹੈ, ਉਹਨਾਂ ਨੇ ਪਾਣੀ ਪਿਲਾ, ਫਿਰ ਦੇਖ ਤੈਨੇ ਕਿਤਨੋ ਆਨੰਦ ਮਿਲ ਸੀ। ਵੋ ਟਾਬਰ ਭਾਗਿਓ ਭਾਗਿਓ ਗਇਓ ਔਰ ਪਰਿੰਡੇ ਰੇ ਮਾਏ ਨੇ ਪਾਣੀ ਭਰਿਓ। ਦੇਖੋ ਸਾ, ਟਾਬਰ ਨੈਨੇ ਤਾਂ ਬਸ ਪਿਆਰ ਔਰ ਸਮਝਾਵਣ ਰੀ ਦੇਰ ਹੈ। ਉਹਨਾਂ ਨੇ ਪ੍ਰਕਿਰਤੀ ਔਰ ਸੰਸਕਾਰਾਂ ਸੂ ਜੋੜਨੋ ਆਪਣੀ ਜ਼ਿੰਮੇਦਾਰੀ ਹੈ। ਤੋ ਬਹਿਨੋ, ਆਜ ਰੋ ਉਹ ਪ੍ਰੋਗਰਾਮ ਆਪਣੇ ਘਰ ਨੇ ਸਵਰਗ ਬਣਾਉਣ ਲਈ ਇੱਕ ਛੋਟੀ ਸੀ ਕੋਸ਼ਿਸ਼ ਹੈ। ਆਪਾਂ ਵਿਸਤਾਰ ਸੂ ਬਾਤਾਂ ਕਰਾਲਾ ਕਿ ਕਿਆਂ ਗਰਮੀ ਸੂ ਬਚਣੋ ਹੈ, ਕਿਆਂ ਖੁਸ਼ੀਆਂ ਬਾਂਟਣੀ ਹੈ। ਪਰ ਉਹਨ ਸੂ ਪਹਿਲਾਂ ਮਨ ਨਾ ਠੰਡਕ ਦੇਵਣ ਵਾਸਤੇ ਸੁਣੋ ਉਹ ਪਿਆਰੋ ਸੋ ਰਾਜਸਥਾਨੀ ਗੀਤ ਔਰ ਫਿਰ ਮਿਲਾਲਾ ਆਪਾਂ ਟਾਬਰਾਰੀ ਬਾਤਿਆਰੇ ਸਾਗੈ। ਸੁਣਤਾ ਰਹਿ ਜਾਓ ਆਕਾਸ਼ਵਾਣੀ ਸੁਰਤਗੜ੍ਹ ਔਰ ਜੁੜਾ ਰਹਿ ਜਾਓ ਆਪਣੇ ਸਿੱਲੋ ਜੀ ਜੀ ਰੇ ਸਾਗੈ।

ਮੈਡਮ ਕਿਤੋਂ ਪੂਠਰੋ ਗੀਤ ਅਭੀ ਆਪਾਂ ਉਹ ਸੁਣਿਓ ਹੋ ਔਰ ਤਾਵੜੋ ਤੋਂ ਬਾਰੇ ਬਹੁਤ ਹੀ ਜ਼ੋਰ ਘੁੱਪੜਨ ਲੱਗ ਰਿਹਾ ਤਾਂ ਤਾਵੜੇ ਮੈਂ ਨਿਕਲਣੇ ਸੋ ਪਹਿਲੀ ਆਪਾਂ ਨੇ ਥੋੜ੍ਹਾ ਬਹੁਤ ਧਿਆਨ ਰੱਖਣਾ ਪੜਸੀ ਔਰ ਬਾਰੀ ਬਾਰੀ ਮੈਂ ਪਾਣੀ ਪੀਣ ਤੋਂ ਰਹਿਣਾ ਚੀਜ਼ ਹੈ ਮੈਨੂੰ ਹਰ ਮਾਂ ਬਾਪ ਦੀ ਖੁਆਇਸ਼ ਹੋਵੇ ਕਿ ਬੰਗ ਹੈ ਟਾਬਰ ਪੜ੍ਹਿਆ ਲਿਖਿਆ ਖੇਲਿਆ ਕੁੱਦਿਆ ਔਰ ਇੱਕ ਅੱਛੋ ਇਨਸਾਨ ਬਣਾ ਪਰ ਆਪਾਂ ਦੇਖਾ ਕਿ ਅੱਜ ਕੱਲ੍ਹ ਦਾ ਟਾਬਰਾਂ ਦੇ ਬਾਰੇ ਖੇਲਣੇ ਦੀ ਬਜਾਏ ਮੋਬਾਈਲ ਮਾਥੇ ਗੇਮ ਖੇਲਣੋ ਵੀਡੀਓ ਦੇਖਣੀ ਮੋਬਾਈਲ ਚਲਾਉਣੇ ਦਾ ਜ਼ਿਆਦਾ ਸ਼ੌਕੀਨ ਹੋ ਗਿਆ ਹੈ ਮੋਬਾਈਲ ਰੀ ਲੱਤ ਸੂ ਟਾਬਰਾਂ ਰੋ ਸੁਭਾਅ ਥੋੜ੍ਹੋ ਚਿੜਚਿੜੋ ਵੀ ਹੋ ਜਾਵੇ ਹੈ ਮੈਨੂੰ ਜ਼ਿਆਦਾ ਮੋਬਾਈਲ ਚਲਾਉਣ ਸੋ ਆਂਖਿਆਂ ਦੇ ਮਾਨੇ ਸਮੱਸਿਆ ਵੀ ਆ ਸਕੇ ਹੈ ਔਰ ਦਿਮਾਗ ਵੀ ਕੁੰਠਿਤ ਹੋ ਜਾਵੇ ਹੈ ਪਰ ਬੈਣੋ ਵਿਚਾਰ ਕਰਨ ਦੀ ਬਾਤ ਆ ਹੈ ਕਿ ਸਿਰਫ ਟਾਬਰਾਂ ਨੇ ਦੋਸ਼ ਦੇਵਣ ਸੋ ਕੰਮ ਕੋਨੀ ਚੱਲੇ ਆਪਾਂ ਨੇ ਬਾਨੇ ਬਖਤ ਦੇਵਣੋ ਪਰਸੀ ਟਾਬਰ ਤੋਂ ਗਿੱਲੀ ਮਾਟੀ ਦਾ ਘੜਾ ਹੋਵੇ ਆਪਾਂ ਬਾਨੇ ਜੀਆਂ ਢਾਲਾਂ ਢਲ ਜਾਸੀ ਔਰ ਮੋਬਾਈਲ ਜ਼ਿਆਦਾ ਚਲਾਵੇ ਤਾਂ ਆਪਾਂ ਨੇ ਆਪਣੇ ਉੱਪਰ ਵੀ ਥੋੜ੍ਹਾ ਕੰਟਰੋਲ ਕਰਨੋ ਚੀਜ਼ ਹੈ ਕਈ ਵਾਰ ਆਪਾਂ ਖੁਦ ਚਲਾਉਂਦਾ ਵਾ ਤਾਂ ਟਾਬਰ ਆਪਾਂ ਨੇ ਦੇਖ ਦੇਖਰ ਬਸ ਕੰਮ ਕਰਨ ਲੱਗ ਜਾਵੇ ਕਿਉਂਕਿ ਟਾਬਰ ਜੀਆਂ ਆਪਾਂ ਨੇ ਦੇਖ ਸੀ ਨਹੀਂ ਵਿਵਹਾਰ ਕਰਤਾ ਕੰਮ ਕਰਤਾ ਬੀਆਂ ਹੀ ਬੈ ਟਾਬਰ ਖੁਦ ਵੀ ਅਪਣਾਵੇ ਹੈ ਔਰ ਇਹ ਸਮੱਸਿਆ ਨੂੰ ਸਭ ਤੋਂ ਮੋਟੋ ਸਮਾਧਾਨ ਹੈ

ਮੈਡਮ ਕਿਤੋਂ ਪੂਠ ਰੋ ਗੀਤ ਆਪਾਂ ਵੀ ਉਹ ਸੁਣਿਓ ਹੋ ਮੈਡਮ ਅਬ ਵਕਤ ਆ ਗਿਓ ਹੈ ਆਜ ਰਹਿ ਸਬਸੂ ਪੁਣੇ ਔਰ ਸੇਵਾ ਰੇ ਕਾਮ ਮਾਥ ਹੈ ਚਰਚਾ ਕਰਨ ਰੋ ਔਰ ਬੋ ਹੈ ਚਿੜੀਆ ਔਰ ਪਖੇਰੂਆਂ ਰੋ ਰਖ ਰਖਾਵ ਬਾਰੇ ਕੜਕੜਾਤੀ ਧੂਪ ਔਰ ਲੂਰਾ ਥਪੇੜਾ ਇਆਂ ਲੱਗੇ ਜਣੇ ਸਰੀਰ ਨੇ ਝੁਲਸਾ ਦੇਸੀ ਪੰਛੀ ਸਗਲੇ ਦਿਨ ਪਾਣੀ ਕੀ ਤਲਾਸ਼ ਮਾਇਨੇ ਈ ਤਪਤੀ ਦੁਪਹਿਰੀ ਮਾਇਨੇ ਉੱਡੇ ਹੈ ਉਨ੍ਹਾਂ ਪਿਆਸ ਰੋ ਅਹਿਸਾਸ ਕਰਾਂ ਤੋ ਕਾਲਜੋ ਧੜਕਣ ਲੱਗ ਜਾਵੇ ਹੈ ਮੈਨੂੰ ਆਪਣੇ ਰਾਜਸਥਾਨ ਰੀ ਰੀਤ ਹੀ ਸੇਵਾ ਰੀ ਰੀਤ ਹੈ ਆਪਣੇ ਇੱਥੇ ਕਹਾਵਤ ਹੈ ਪਖੇਰੂਆ ਨੇ ਪਾਣੀ ਪਿਲਾਓ ਸੋ ਯੱਗੇ ਰੇ ਬਰਾਬਰ ਪੁੰਨੇ ਮਿਲੇ ਹੈ ਆਪਣੇ ਘਰ ਰੀ ਛੱਤ ਬਾਲਕਨੀ ਔਰ ਘਰ ਰੇ ਬਾਰੇ ਪੇੜਾ ਰੀ ਡਾਲੀਆ ਪਰ ਪਰਿੰਡਾ ਜ਼ਰੂਰ ਬਾਂਧੋ ਪਰਿੰਡੋ ਬਾਂਧਣੋ ਹੀ ਕੋਨੀ ਉਣ ਮੈਂ ਰੋਜ਼ ਠੰਡੋ ਔਰ ਸਾਫ਼ ਪਾਣੀ ਭਰਨੋ ਜ਼ਰੂਰੀ ਹੈ ਮਾਟੀ ਦਾ ਸਕੋਰਾ ਇੰਗ ਵਾਸਤੇ ਸਬਸੂ ਚੋਖਾ ਹੋਇਆ ਹੈ ਮਾਟੀ ਮਾਏ ਪਾਣੀ ਠੰਡੋ ਰਹਿਵੇ ਹੈ ਔਰ ਪੰਛੀ ਵੀ ਗਣਾ ਸਿਆਣਾ ਹੋਇਆ ਹੈ ਜਦ ਉਹਨਾਂ ਨੇ ਠਾਪੜਾ ਨਹੀਂ ਕਿ ਫਲਾਣੇ ਘਰ ਦੀ ਛੱਤ ਪਰ ਪਾਣੀ ਮਿਲਿਆ ਤੋ ਮੈਂ ਰੋਜ਼ ਟੋਲੀ ਬਣਾਰ ਆਵੇ ਹੈ ਔਰ ਉਹਨਾਂ ਦੀ ਚੀਂਚੀ ਔਰ ਪੰਖਾ ਦੀ ਫੜਫੜਾਹਟ ਸੁਣਰ ਘਰ ਮਾਏ ਬਰਕਤ ਔਰ ਰਾਜੀਪੋ ਆਵੇ ਉਹ ਦੁਨੀਆ ਦੀ ਕੋਈ ਵੀ ਦੌਲਤ ਨਹੀਂ ਦੇ ਸਕਿਆ ਹੈ ਦੇਖ ਜੋਸਾ ਪਖੇਰੂਆ ਦੀ ਸੇਵਾ ਸੁ ਸਿਰਫ ਪੁੰਨੇ ਹੀ ਕੋਨੀ ਮਿਲੇ ਇੰਗ ਸਕੇ ਆਪਣਾ ਟਾਬਰ ਵੀ ਘਣਾ ਕੁਛ ਸਿੱਖਿਆ ਹੈ ਟਾਬਰਾਂ ਨੇ ਵੀ ਇੱਕ ਕਾਮ ਮਾਇਨੇ ਸਾਥ ਲਗਾਓ ਬਾਨੇ ਜਾਂ ਬੁਲਾਰ ਕਹੋ ਕਿ ਬੇਟਾ ਅੱਜ ਪਰਿੰਡਾ ਮਾਇਨੇ ਪਾਣੀ ਥਾਨਾ ਭਰਨੋ ਹੈ ਜਦ ਟਾਬਰ ਚਿੜੀਆ ਨੇ ਪਾਣੀ ਪੀਤਾ ਦੇਖ ਸੀ ਤੋ ਉਹਨਾਂ ਦੇ ਮਨ ਮਾਇਨੇ ਵੀ

0: सबके लिए सामाजिक सुरक्षा अटल पेंशन योजना मोदी जी का संकल्प।
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: अब तक इस योजना से 8,85,00,000 से अधिक लाभार्थी जुड़ चुके हैं। अगर आप भी 18 से 40 साल की उम्र के हैं तो मासिक अटल पेंशन सहित 3 गारंटीड फायदों के लिए अपनी बैंक शाखा से संपर्क करें।
2: ਮੈਨੂੰ ਜਦ ਆਪਾਂ ਪਕਸ਼ੀਆਂ ਨੇ ਝੁੱਗੋ ਗਾਲਾਂ ਉਹਨਾਂ ਦੀ ਚਹਿਚਾਹਟ ਸੁਣਾ ਤਾਂ ਮਨੇ ਤੋਂ ਮਾਰੋ ਬਚਪਨ ਯਾਦ ਆ ਜਾਵੇ, ਜਿੱਥੇ ਖੁਸ਼ੀਆਂ ਆਂਗਨਰੀ ਮਿੱਟੀ ਔਰ ਆਪਣਾ ਰਹਿ ਸਾਥ ਮਾਏ ਹੋਣਤੀ। ਜਦ ਆਪਾਂ ਪਕਸ਼ੀਆਂ ਨੇ ਦਾਣੋ ਚੁੱਕਤੋ ਦੇਖਾ ਤਾਂ ਮਨੇ ਯਾਦ ਆਵੇ ਬੋ ਵਕਤ ਜਦ ਆਪਾਂ ਛੋਟਾ ਛੋਟਾ ਟਾਬਰ ਹੋਣਤਾ ਔਰ ਘਰੇ ਮਾਏ ਕੋਈ ਉਤਸਵ ਹੋਣਤੋ, ਇਆਂ ਹੀ ਇਹ ਯਾਦਾਂ ਰਹਿ ਝਰੋਖੇ ਸੂੰ ਅੱਜ ਇੱਕ ਮਿੱਠੀ ਸੀ ਬਾਤ ਨਿਕਲਰ ਆਈ ਹੈ। ਪੁਰਾਣੇ ਵਕਤ ਰਾ ਜਨਮਦਿਨ ਮੈਨੂੰ ਯਾਦ ਕਰੋ, ਪੁਰਾਣੋ ਵਕਤ ਜਦ ਗਰਮੀ ਦੀ ਤਪਿਸ਼ ਹੋ ਜਾਂ ਕੜਕੜਾਤੀ ਸਰਦੀ। ਜਦ ਆਪਣੋ ਜਨਮਦਿਨ ਆਮ ਤੋ ਸੁਬਹੇ ਸੁਬਹੇ ਆਪਾਂ ਬੇਗਾ ਬੇਗਾ ਉੱਠ ਜਾਂਦਾ ਔਰ ਦਾਦੀ ਮਾਂ ਨੂੰ ਆ ਦੁਆਰ ਆਪਾਂ ਨੇ ਹੱਥ ਪਕੜ ਮੰਦਿਰ ਲੈ ਜਾਂਦਾ, ਮਾਥੇ ਪਰ ਤਿਲਕ ਲਗਾਇੜੋ ਘਰੇ ਆਉਂਦਾ ਤੋ ਘਰੇ ਆਉਂਦੇ ਹੀ ਗੁੜ ਰੀ ਲਾਪਸੀ ਜਾਂ ਚੂਰਮੋ ਪਰੋਸੋ ਜਾਂਦੋ ਵੀ ਲਾਪਸੀ ਰੋ ਸਵਾਦ ਆਜ ਰੀ ਮਹਿੰਗੀ ਮਿਠਾਈਆਂ ਮਾਏ ਕੋਨੀ ਮਿਲ ਸਕੇ। ਔਰ ਜਿੱਕੇ ਦਿਨ ਆਪਣਾ ਜਨਮਦਿਨ ਹੋਣ ਤੋਂ 20 ਦਿਨ ਤੋਂ ਆਪਾਂ ਨਹੀਂ ਲੱਗਦਾ ਆਸ ਤੋਂ ਆਪਾਂ ਰਾਣੀ ਕਿ ਸਮਾਨ ਹਾਂ। ਪੁਰਾਣੇ ਵਕਤ ਰੇ ਮਾਇਨਾ ਜਨਮਦਿਨ ਰੋ ਮਤਲਬ ਹੋ ਸਗਲਾ ਰੋ ਸਾਥ ਮਿਲਣੋ, ਬੜਾ ਵਡੇਰਾ ਰਾ ਪੈਰ ਛੂਣਾ ਵਾਂਗੋ ਆਸ਼ੀਰਵਾਦ ਲੈਣੋ ਉਹ ਹੀ ਅਸਲੀ ਗਿਫਟ ਹੋਣ ਤੋਂ। ਆਪਣੇ ਵਕਤ ਮਾਇਨਾ ਇੱਕ ਨਈ ਕੁੜਤੀ ਜਾਂ ਨਯੋ ਜੁੱਤੋ ਮਿਲ ਜਾਣ ਤੋਂ ਨਹੀਂ ਤੋ ਇਆਂ ਲੱਗਦੋ ਜੀਆਂ ਦੁਨੀਆਂ ਰੋ ਸਭ ਤੋਂ ਮੋਟੋ ਖਜ਼ਾਨੋ ਆਪਾਂ ਨੇ ਮਿਲ ਗਿਓ ਹੋਵੇ। ਔਰ ਜਦ ਮਾਂ ਘਰ ਮਾਇਨਾ ਖੀਰ ਪੂੜੀ ਬਣਾਉਂਦੀ ਤੋ ਬਿੰਗੀ ਖੁਸ਼ਬੂ ਸਗਲੀ ਜਗ੍ਹਾ ਫੈਲ ਜਾਂਦੀ। ਪੁਰਾਣੇ ਸਮੇਂ ਦਾ ਜਨਮਦਿਨ ਸਾਦਾ ਸਿੰਪਲ ਔਰ ਚੋਖਾ ਹੁੰਦਾ ਹਾ। ਮਾਂ ਜਨਮਦਿਨ ਪਰ ਰਸੋਈ ਰੇ ਮਾਇਨਾ ਘਣੀ ਮਿਹਨਤ ਕਰਦੀ ਪਰ ਬਿਨਨੇ ਕਦੀ ਥਕਾਨ ਕੋਨੀ ਹੋਣਤੀ, ਕਿਉਂਕਿ ਬੋ ਆਪਣੇ ਸਾਗੇ ਪ੍ਰੇਮ ਹੋਣ ਤੋਂ ਹੋ ਪਿਆਰ ਹੋਣ ਤੋਂ ਹੋ ਜਠ ਪਿਆਰ ਹੋਵੇ ਬਠੇ ਥਕਾਵਟ ਜਾਂ ਸ਼ਿਕਾਇਤ ਜਾਂ ਫਿਰ ਕੋਈ ਸ਼ਿਕਵੋ ਕੀ ਵੀ ਕੋਨੀ ਹੋਵੇ। ਇਹ ਤੋ ਹੈ ਆਪਣੀ ਪੁਰਾਣੀ ਯਾਦਾਂ ਜਿਕਾ ਨੇ ਆਪਾਂ ਸੰਜੋਰ ਰੱਖਿਓ ਹਾਂ। ਬੀਆਂ ਹੀ ਰਸੋਈ ਦਾ ਛੋਟਾ ਛੋਟਾ ਨੁਸਖਾ ਆਪਣੇ ਵਕਤ ਔਰ ਸਵਾਦ ਦੋਨਾਂ ਨੇ ਬਚਾ ਸਕੇ ਹੈ, ਪਰ ਉਨ ਸੋ ਪਹਿਲੀ ਆਪਣੇ ਬਚਪਨ ਰੀ ਯਾਦਾਂ ਨੇ ਤਾਜ਼ੋ ਕਰਨ ਵਾਸਤੇ ਸੁਣੋ ਉਹ ਸੁਰੀਲੋ ਸੋ ਗੀਤ ਜਿਕੋ ਥਾਰੇ ਦਿਲ ਰੇ ਤਾਰ ਨੇ ਝੰਝਨਾ ਦੇਸੀ। ਜੁੜਾ ਰਹਿ ਜਿਓ ਮਾਰੇ ਸਾਗੇ।

ਬੀਆਂ ਹੀ ਚੋਖਾ ਵਿਚਾਰਾ ਸੋ ਆਪਣੋ ਜੀਵਨ ਵੀ ਮਹਿਕੇ ਹੈ। ਪਹਿਲੋਂ ਖੁਸ਼ੀਆਂ ਰੋ ਮੋਲ ਕੋਨੀ ਮਿਲੇ, ਐ ਤੋ ਆਪਣੇ ਘਰ ਮਾਇਨੇ ਛੁਪਿਓੜੀ ਹੋਵੇ ਹੈ, ਬਸ ਜ਼ਰੂਰਤ ਹੈ ਬਾਨੇ ਪਹਿਚਾਵਣ ਰੇ। ਸੁਣਤਾ ਰਹਿ ਜੋ ਔਰ ਜੁੜਿਆ ਰਹਿ ਜੋ ਮਾਰਸਾ ਗਏ।

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਘਿਣ ਕੇ ਹਾਜ਼ਰ ਹਾਂ। ਕੁਝ ਬਾਤਾਂ ਕੁਝ ਗੀਤ, ਤੁਸਾਂ ਸਾਰੇ ਠੀਕ ਠਾਕ ਹੋਸੋ? ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਿੰਦੇ ਹਾਂ ਇੱਕ ਬਹੁ ਮਜ਼ੇਦਾਰ ਗੀਤ ਨਾਲ ਕਿ ਛੁਹੇਰ ਦੇ ਪੈ ਨੇ ਰੇਲ ਗੱਡੀ ਤੇ ਆਵਣਾ ਹੈ। ਹੁਣ ਰੇਲ ਗੱਡੀ ਥੀ ਗਈ ਖਰਾਬ, ਰੇਲ ਗੱਡੀ ਲੇਟ ਥੀ ਗਈ ਤੇ ਛੁਹੇਰ ਸਾਰਾ ਕਾਵੜ ਰੇਲ ਗੱਡੀ ਤੇ ਹੀ ਕੱਢੇਂਦੀ ਪਈ ਹੈ। ਕੀ ਆਖਦੀ ਹੈ? ਨੀ ਟੁੱਟ ਜਾਏ ਰੇਲ ਗੱਡੀਏ, ਤੂੰ ਰੋਕ ਲਿਆ ਚੰਨ ਮੇਰਾ, ਵਿੱਚ ਹਿੱਕ ਝਾਂ ਤੇ ਆਦੀਏ, ਆ ਕੇ ਕਰਾਂਗੀ ਸਿਆਪਾ ਤੇਰਾ, ਨੀ ਮੈਂ ਕੀ ਸੀ ਵਿਗਾੜਿਆ ਤੇਰਾ, ਤੂੰ ਰੋਕ ਲਿਆ ਚੰਨ ਮੇਰਾ। ਇਹ ਫਿਲਮ ਗੁੱਡੀ ਦਾ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ, ਬਹੁ ਵਧੀਆ ਗੀਤ ਹੈ। ਆਓ ਮਜ਼ੇ ਚਾਓ।

ਸੁਣਿਓ ਗੀਤ ਕਿਸਾਨ ਬਾਈਓ, ਕੋਈ ਖੇਤੀਪਾਤੀ ਕੀ ਆਪਾਂ ਬਾਤ ਕਰਾਂ ਤਾਂ ਸਭ ਚੋਂ ਵਧੀਆ ਜੀ ਕੀ ਚੀਜ਼ ਹੈ ਖੇਤੀ ਵਾਸਤੇ, ਬਾ ਹੈ PSB ਕਲਚਰ, ਕਿਉਂਕਿ ਆਪਣੇ ਬੂੰਟੇ ਕੀ ਬਢਵਾਰ ਵਾਸਤੇ ਜਿਕਾ ਪੋਸ਼ਕ ਤੱਤਵ ਚਾਹੀਏ ਵਹ ਆਪਣੀ ਭੂਮੀ ਮੇ ਹੀ ਮੌਜੂਦ ਹੋਵੇ। ਬਿੰਗਾ ਇਲਾਵਾ ਜਿਕੋ ਆਪਾਂ ਉੱਪਰ ਛੂੰ ਰਸਾਇਣਿਕ ਗੱਲਾਂ ਜੀਆਂ DAP ਆਪਾਂ ਆਪਣੀ ਫਸਲ ਨੇ ਦੇਵਾਂ, ਤੋ ਵੀ DAP ਕੋ ਜ਼ੋਰ ਮਾਰ ਕੇ 30 ਜਾਂ 40% ਜਿਕੋ ਹੈ, 30 ਜਾਂ 40% ਹੀ ਅਸਰ ਜਿਕੋ ਹੈ ਵੋ ਆਪਣੇ ਬੂੰਟੇ ਨੇ ਫਾਇਦੋ ਮਿਲੇ। ਬਾਕੀ ਜਿਕੋ ਪਦਾਰਥ ਹੋਏ ਵੋ ਘੱਟੇ ਨਾ ਘੱਟੇ ਠੋਸ ਹੋ ਕੇ ਜ਼ਮੀਨ ਕੇ ਮਾਂ ਰਹਿ ਜਾਏ। ਵੀ ਰੇੜੇ ਪਦਾਰਥ ਨੇ ਔਰ ਭੂਮੀ ਮੇ ਉਪਸਥਿਤ ਜਿਕੋ ਫਾਸਫੋਰਸ ਹੈ ਜਿਕੋ ਬੂੰਟੇ ਨੇ ਪੋਸ਼ਕ ਤੱਤਵ ਦੇਵੇ, ਬਸ ਦੋਨਾਂ ਨੇ ਗੁਲਨਸ਼ੀਲ ਬਣਾਉਣ ਵਾਸਤੇ

0: ਰਾਮਾ ਸ਼ਾਮਾ।
1: ਰਾਮ ਰਾਮ ਜੀ। ਰਾਮ ਰਾਮ। ਚੇਤਨ ਰਾਮ ਸਰਸਵਾ ਬਿਆਸੀ ਆਰਬੀਓ ਬੋਲਣ ਲਾ ਰਹੇ ਹੋ ਜੀ।
0: ਵਾਹ ਜੀ ਵਾਹ। ਚੇਤਨ ਰਾਮ ਜੀ ਪਹਿਲੀ ਵਾਰ ਫੋਨ ਕਰੀ ਹੋਏ?
1: ਪਹਿਲੀ ਵਾਰੀ ਫੋਨ ਲੱਗ ਗਿਆ ਜੀ, ਬਹੁਤ ਵਾਰੀ ਟਰਾਈ ਕਰੀ ਲੇਕਿਨ ਅੱਜ ਸਾਰੀ ਦਿਆਂ ਕੋਈ ਫੋਨ ਲੱਗ ਗਿਆ।
0: ਦਇਆ ਉੱਪਰ ਵਾਲੇ ਗੀ ਐਰ ਮਿਹਨਤ ਆਪਾਂ ਕਰਾਂ ਰਹੇ ਲਗਨ ਜਕੀ ਵੇ ਨਹੀਂ ਬਾ ਆਪਾਂ ਆਪਣੀ ਮੰਜ਼ਿਲ ਤਾਈਂ ਪਹੁੰਚਾ ਹੋਇਆ ਸਾ।
1: ਬਿਲਕੁਲ ਸਹੀ ਬਾਤ ਹੈ ਜੀ।
0: ਤੋ ਕੀ ਕੰਮ ਕਰੇ ਕਰੋ ਚੇਤਨ ਰਾਮ ਜੀ?
1: ਦੁਕਾਨ ਹੈ ਸਾਹਿਬ ਆਪਣੇ ਰਾਜਸੀ ਨਗਰ ਮੈਂ।
0: ਬਹੁਤ ਵਧੀਆ। ਤੋ ਦੁਕਾਨ ਗਏ ਮੈਂ ਬੈਠੇ ਬੈਠੇ ਰੇਡੀਓ ਸੁਣੋ?
1: ਬਿਲਕੁਲ ਜੀ ਬਿਲਕੁਲ, ਐਨ ਕਰਨਾ ਰਹੇ ਰੇਡੀਓ 24 ਘੰਟੇ ਚਾਲੂ ਹੀ ਰਹੇ।
0: ਅੱਛਾ ਰੇਡੀਓ ਰਹੇ, ਮੋਬਾਈਲ ਪਰ ਸੁਣੋ ਰੇਡੀਓ ਮੈਂ?
1: ਨਹੀਂ ਰੇਡੀਓ ਮੈਂ।
0: ਰੇਡੀਓ ਗਵਾ
1: ਰੇਡੀਓ ਕੋ ਤੋ ਆਨੰਦ ਹੈ ਬਸ, ਕਿਰਪਾਲ ਜੀ ਮੋਬਾਈਲ ਮੈਂ ਕੋਈ ਨਹੀਂ ਆਵੇ।
0: ਬਿਲਕੁਲ ਆਪ ਕੀ ਚੀਜ਼ਾਂ ਦੋਨੋਂ ਠੀਕ ਹੈ ਜੀ, ਕਿਉਂਕਿ ਜਕਾ ਲੋਕ ਜ਼ਿਆਦਾ ਦੂਰੀ ਕੇ ਉੱਪਰ ਬੈਠੇ ਹੈ ਤੋ ਬਨੇ ਰੇਡੀਓ ਕੀ ਫ੍ਰੀਕੁਐਂਸੀ ਮਿਲੇ ਕੋ ਨਹੀਂ, ਕਮ ਸੁਣਾਈ ਦੇਵੇ ਤੋ ਬਾਂਗੇ ਲਈ ਤੋ ਮੋਬਾਈਲ ਹੈ ਬੜੀ।
1: ਸਫਰ ਗਏ ਮੈਂ ਆਵਾਂ ਤੋ ਉਹ ਮੋਬਾਈਲ ਇੱਕ ਜ਼ਰੀਓ ਹੈ ਵੀ ਰੇਡੀਓ ਸੁਣੇ ਰੱਖਾਂ।
0: ਬਿਲਕੁਲ ਬਿਲਕੁਲ।
1: ਔਰ ਜਿੱਥੇ ਬੈਠਣ ਜਗ੍ਹਾ ਹੈ ਤੋ ਬੈਠਾ ਰੇਡੀਓ ਕੋ ਆਨੰਦ ਲਗੀ ਹੈ।
0: ਬਿਲਕੁਲ ਬਿਲਕੁਲ। ਜੇਕੋ ਨਿਯਮਿਤ ਰੂਪ ਹੂੰ ਕਾਮ ਧੰਦੋ ਰੋਜ਼ਗਾਰ ਜੋ ਵੀ ਆਪਾਂ ਕਰਨ ਲੱਗ ਰਹੇ ਹਾਂ ਤੋ ਬੈਠਾ ਰੇਡੀਓ ਪੜਿਓ ਹੋਏ ਸਗ ਸਗ ਕਾਮ ਧੰਦੋ ਵੀ ਚਾਲੂ ਕਰੇ ਐਸਾ ਕਿ ਰੇਡੀਓ ਵੀ ਸੁਣੇ ਰੱਖਾਂ ਤੋ
1: ਹਾਂਜੀ ਹਾਂਜੀ
0: ਉਹ ਵੀ ਆਨੰਦ ਅਲਗ ਹੈ।
1: ਹਾਂਜੀ ਮੇਰੇ ਸਾਗਲਾਂ ਦਾ ਨਾਮ ਬੋਲਦੀ ਹਾਂ ਸਾਹਿਬ।
0: ਬਿਲਕੁਲ ਲਿਓ ਸਾ।
1: ਲੜਕੋ ਜੀ ਬਾਂਸਰੀ ਵਾਦਕ ਪ੍ਰਦੀਪ ਸਰਸਵਾ,
0: ਹਾਂ
1: ਮਮਤਾ ਸਰਸਵਾ, ਜੋਤੀ ਸਰਸਵਾ, ਨੋਰੰਗ ਰਾਮ ਜੀ ਸਰਸਵਾ ਪਿਤਾ ਜੀ, ਔਰ ਨਾਨੂ ਦੇਵੀ ਸਰਸਵਾ ਮਾਤਾ ਜੀ, ਔਰ ਮੇਰਾ ਸਾਥੀ ਹੈ ਸੋਹਨ ਲਾਲ ਜੀ ਜਾਂਗੜ, ਧਨਰਾਜ ਜੀ ਬਾਂਬੂ, ਪ੍ਰਵੀਨ ਜੀ ਸਰਾਵਗੀ, ਸੁਨੀਲ ਜੀ ਡਾਲ, ਹੋਰ ਵੀ ਬਹੁਤ ਸਾਥੀ ਹੈ ਲੇਕਿਨ ਸਾਰਾ ਨਾਮ ਤੋਂ
0: ਬਿਲਕੁਲ ਕੋਲ ਵੀ ਆਣੀ। ਬਿਲਕੁਲ ਬਿਲਕੁਲ। ਪ੍ਰਦੀਪ ਜੀ ਕਿੱਥੇ ਬਾਤ ਕਰੀ ਬਾਂਸੂਰੀ ਵਾਦਕ ਹੈ ਬੈ ਔਰ ਆਪਣੇ ਸੂਰਤ ਗੱਡੂ ਜੋ ਕਾਰਜਕ੍ਰਮ ਉਹ ਬਿੰਗ ਮਾਂ ਬਾਂਸੂਰੀ ਬਜਾਈ ਔਰ ਬਨੇ
1: ਸਾਰਾ ਸਾਗੇ ਬੈਂਟ ਵਾਰਤਾ
0: ਬਿਲਕੁਲ ਹਾਂ ਰੂਬਰੂ ਮਿਲਿਆ ਤੋ ਬਹੁ ਬਾਤਚੀਤ ਕਰੀ ਬਾਂਸੂਰੀ ਬਹੁਤ ਵਧੀਆ ਬਜਾਵੇ ਬਹੁਤ ਅੱਛਾ ਲੱਗਿਆ ਸਾ ਤੋ ਕਾਰਜਕ੍ਰਮ ਮੈਂ ਥੇ ਫੋਨ ਕਰਿਓ ਤੋ ਅੱਜ ਕੀ ਸੁਣਾਵਾਂ ਥਾਨੇ
1: ਬੜੀਆ ਤੋਂ ਕੋਈ ਗੀਤ ਸੁਣਾ ਦਿਓ
0: ਸੁਣੋ ਸਾ। ਹੈਲੋ
2: ਹੈਲੋ ਗੋਰਬੰਦ।
0: ਹਾਂਜੀ ਕਾਰਜਕ੍ਰਮ ਹੈਲੋ ਗੋਰਬੰਦ।
2: ਰਾਮ ਰਾਮ ਸ਼੍ਰੀਪਾਲ ਜੀ।
0: ਰਾਮ ਰਾਮ ਜੀ।
2: ਚੱਕ 15 PSA ਜੀ, ਮੈਂ ਸਰਜੀਤ ਸਿੰਘ ਜੋਸਲ ਬੋਲੂੰ ਜੀ। ਮੋਕਲੀ ਮੋਕਲੀ ਰਾਮ ਸ਼ਾਮ ਰਾਮਾ ਸ਼ਾਮਾ ਸਾਹਿਬ।
0: ਬਿਲਕੁਲ ਮੋਕਲੀ ਮੋਕਲੀ ਰਾਮਾ ਸ਼ਾਮਾ। ਫੋਨ ਵੀ
2: ਚੱਲਣ ਲੱਗ ਰਹੀ ਹੈ ਜੀ।
0: ਅੱਛਾ
2: ਜਿਹਨਾਂ ਬਾਤ ਸਾਈਕ ਹੋਰ ਕੋਈ ਨਹੀਂ ਹੋਣ ਲੱਗ ਰਹੀ।
0: ਨਾ ਨਾ ਬਹੁਤ ਵਧੀਆ ਬਾਤ ਹੋਣ ਲੱਗ ਰਹੀ ਆਪਣੀ ਤੋਂ।
2: ਹਾਂਜੀ ਹੋਰ ਸੁਣਾਓ ਸਾਹਿਬ।
0: ਬਹੁਤ ਵਧੀਆ ਥੇ ਬਤਾਓ ਕੀ ਕੰਮ ਧੰਦਾ ਚੱਲ ਰਿਹਾ?
2: ਕੰਮ ਧੰਦਾ ਜੀ ਅਬ ਨਹਿਰਾ ਆਈ ਹੈ ਪਾਣੀ ਰੋਣੀ ਰੋਣੀ ਕਰਨ ਲੱਗ ਰਿਹਾ ਜੀ ਖੇਤੀ ਬਾੜੀ ਕੀ।
0: ਤੋ ਨਹਿਰਾ ਮਾ ਆ ਗਿਓ ਪਾਣੀ?
2: ਹਾਂਜੀ ਆ ਗਿਓ ਸਾਹਿਬ।
0: ਔਰ ਅਬ ਨਰਮੇ ਕੀ ਬਿਜਾਈ ਹੋਏਗੀ?
2: ਅਬ ਕੜੇ ਨਰਮੇ ਕੀ ਬਹੁਤ ਹੀ ਕਮ ਹੈ ਜੀ ਮਾਰਲੇ ਏਰੀਆ ਮੈਂ।
0: ਅੱਛਾ
2: ਹਾਂ ਮੂੰਗ ਜ਼ਿਆਦਾ ਹੋਏਗੀ ਜੀ ਅਬ ਕੜੇ।
0: ਅੱਛਾ ਮੂੰਗ ਕੀ ਬਿਜਾਈ ਜ਼ਿਆਦਾ ਚੱਲੇਗਾ। ਤੋ ਸਰਬਜੀਤ ਸਿੰਘ ਜੀ ਮੂੰਗ ਕੀ ਬਿਜਾਈ ਕੋ ਜੇਕੋ ਸਹੀ ਸਮੇਂ ਹੈ ਉਹ ਸ਼ੁਰੂ ਹੋ ਗਿਓ?
2: ਹਾਂਜੀ ਉਹਨਾਂ ਲਈ ਜੀ 10-15 ਦਿਨ ਲਾ ਸੀ ਅਬ ਰੋਣੀ ਨਿਕਲਣ ਲੱਗ ਰਹੀ ਹੈ ਸਾਹਿਬ।
0: ਅੱਛਾ ਅਭੀ ਰੋਣੀ ਨਿਕਲੋਗਾ ਪਿੰਗ ਬਾਅਦ ਮੈਂ ਪਾੜ ਪਾਤੀ ਕਰੋਗਾ 5-10 ਦਿਨ ਲੱਗ ਜਾਏਗਾ ਜੀ ਤੈਨੂੰ ਬਿਜਾਈ ਕੋ ਟਾਈਮ ਹੈ?
2: ਹਾਂ ਲੱਗ ਜਾਏਗਾ ਜੀ ਜਾਨੀ ਜੇ ਇਸ ਮਹੀਨਾ ਮੇ ਹੋ ਜਾਏਗੀ ਲਾਸਟ ਤੱਕ।
0: ਚਲੋ ਉਮੀਦ ਕਰਾਂ ਕਿ ਥਾਰੇ ਬੜੀਆ ਬਿਜਾਈ ਹੋਏ ਬੜੀਆ ਮੂੰਗ ਲੱਗੇ ਮੂੰਗਾਂ ਦਾ ਫਲ ਆਵੇ ਔਰ ਅੱਜ ਸੋ ਥਾਰੋ ਉਤਪਾਦਨ ਹੋਏ ਤੋ ਅੱਜ ਕੌਣ ਲੋਗ ਹੈ ਥਾਰੇ ਸਾਗੇ?
2: ਅੱਜ ਮੇਰੇ ਸਾਗੇ ਮੇਰੀ ਮਿਸੇਜ ਹੈ ਸਰਜੀਤ ਕੌਰ ਜੋਸਨ ਬੇਟਾ ਹੈ ਗੁਰਮਨ ਔਰ ਦੋ ਭਤੀਜਾ ਇੱਕ ਵੈਨਕੂਵਰ ਕਨੇਡਾ ਰੋਬਿਨ ਸਿੰਘ ਜੋਸਨ ਔਰ ਦੂਸਰਾ ਮੈਲਬਨ ਆਸਟ੍ਰੇਲੀਆ ਅਕਸ਼ਪਾਲ ਸਿੰਘ ਜੋਸਨ।
0: ਕੀ ਸੁਣਾ ਦਿਆ
2: ਜੀ ਸੀਮਾ ਦਾ ਕੋਈ ਵੀ ਗੀਤ ਸੁਣਾ ਦਿਓ ਸਾਹਿਬ।
0: ਬਿਲਕੁਲ ਸੁਣੋ ਸਾ ਉਹ ਗੀਤ।